ਦਿਹਾੜ ਕਮਾਉਂਦਾ ਮੈਂ ਕਰ ਲਈ, ਤੂੰ ਹੁਕਮ ਦੇਵਾ ਮੈਂ ਕਰ ਲੋ ਕਿਹੜੀ ਪੈਦੀ ਹੁਣ ਤੇ ਮੈਂ ਪੈ ਲਈ ਘਰ ਨੂੰ ਚਰਚਣ ਭਲੀ ਕਾਂਪੂ ਹਲਕਾ ਸਿਰ ਵੀ ਐਵੇਂ ਤੀ ਹੋ ਚੰਪਲੀ ਕਾਂਪੂ ਕਿਹੜੀ ਦੇਖਾ ਹੁਣ ਤੇ ਮੈਂ ਹਰਮਨ ਕਲਦੇਰੋਂ ਪੋਏ ਸੇ El tema del confiado, bueno, y para mi mamá María también, que está al pie del cañón siempre con nosotros, en todo, trabajando, apoyándolo.